ਜੀ ਕੀ ਆਇਓ ਇਨੀ ਖੂਹ ਨਹੀਂ ਵਾਲਾ ਨਹੀਂ ਅਲਾ ਕੀ ਆਇਓ ਖੂਹ ਮੈਂ ਖਾਨ ਦੇ ਖਬਰਚਾਰ ਕੀ ਆਇਓ ਖੂਹ ਮੈਂ ਖਾਨ ਦੇ ਖਬਰ ਕਿਹੜਾ ਕਿਹਨਾ ਤੋਂ ਵਨੀ ਅਹੀਂ ਮੁਲਕ ਕਿਹੜੇ ਜੋ ਮੁਸਾਫਿਰ ਮਾਣੂ ਅਹੀਂ ਯਾ ਪੀਰ ਦਾਦੋ ਯਾ ਮਲਕ ਅਹੀਂ ਮੌਤ ਬਰ ਬਿਨਾ ਹਜੂ ਪੋਰਤ ਕੇ ਗੁਫਤਾਰ ਕਈ ਗੋਹਰ ਅਹਾ ਔਲਾਦ ਆਦਮ ਜੋ ਮੁਖ ਪੈਦਾ ਕਯੋ ਪਰਵਰ ਪੁੱਟ ਅਹਾ ਹਜ਼ਰਤ ਯਾਕੂਬ ਜੋ ਪੀਉ ਮੁੰਹਜੋ ਪੈਗੰਬਰ ਯੂਸਫ ਨਾਲੋ ਮੁੰਹਜੋ ਰਖਿਓ ਪਾਣ ਦੜੀ ਪਥਰ ਆਉਂ ਕੈਦੀ ਸ਼ਹਿਰ ਕਿਨਾਨ ਜੋ ਗਮ ਸਾਂਜੋ ਗੁੰਦਰ ਭਰਨ ਮੂਸਾ ਫਲਾਯੂ ਕਯੂ ਛੜੇ ਮੰਜ ਛਬਰ ਰਖੀ ਦਗਾ ਦਿਲ ਮੇ ਕਿਆ ਜ਼ਾਲਮ ਜ਼ੋਰਾਵਰ ਖਣੀ ਵਿਦਾਉਂ ਖੂਹ ਮੇ ਉਛਲੇ ਯਾਦ ਅੰਦਰ ਵਰੀ ਨ ਮੂੰਡੇ ਵਰਿਆ ਜੀ ਕਾਂਧੀ ਛੜੇ ਮੰਜਨ ਮੰਜ ਕਬਰ ਕਿਹੜੀ ਖਬਰ ਕਰਾਉਂ ਕਾਇਮ ਫਕੀਰ ਜੈ ਹਕੀਕਤ ਕੁੱਲ ਥਈ ਹਾਜ਼ਰ ਹਦਾਤ ਨੇ ਰਾਜ਼ੀ ਥੋ ਰਹਿਬਰ ਖਣੀ ਖਣੀ ਕਢਾਉਂ ਇਨੀ ਖੂਹ ਮਾਉਂ ਵਾਲਾ।

0: ਪਨੇਰੀ ਬੈਂਕ, ਬਦੀਨ ਰੋਡ, ਮਾਤਲੀ।
1: ਖੁਸ਼ਖਬਰੀ ਖੁਸ਼ਖਬਰੀ, ਅਵਾਂ ਜੇ ਪੈਂਜੇ ਸ਼ਹਿਰ ਮਾਤਲੀ ਮੇ ਅਵਾਂ ਜੇ ਜਾਤਲ ਸੁਨਾਤਲ ਐਵਾਨ ਮੈਡੀਕਲ ਸੈਂਟਰ ਮੇ ਹਾਣੇ ਹਰ ਕਿਸਮ ਜਾ ਆਪਰੇਸ਼ਨ ਕਯਾ ਵਜਨ ਤਾ, ਜੈ ਮੇ
0: ਸੀਜ਼ਰ, ਨਾਰਮਲ ਡਿਲੀਵਰੀ, ਅੰਡੇ, ਪਿੱਥੇ, ਮਸਾਨੇ, ਬਿਆ ਮੁਖਤਲਿਫ਼ ਕਿਸਮ ਜਾ ਆਪਰੇਸ਼ਨ ਕਯਾ ਵਜਨ ਤਾ, ਜੈ ਲਾਇ ਮੁਖਤਲਿਫ਼ ਕਿਸਮ ਜਾ ਮਾਹਿਰ ਡਾਕਟਰ ਐ ਸਰਜਨ ਚੌਵੀ ਕਲਾਕ ਮੌਜੂਦ ਹੁੰਦਾ,
1: ਜਿਤੇ ਡਾਕਟਰ ਆਫਤਾਬ ਐਵਾਨ ਜਨਰਲ ਫਿਜ਼ੀਸ਼ਨ ਰੋਜ਼ਾਨੋ ਮੰਜਤ 2 ਵਗੇ ਖਾਂ ਰਾਤ 8 ਵਗੇ ਤਾਈ ਮਰੀਜ਼ਨ ਜੋ ਮੁਆਇਨੋ ਕੰਦਾ, ਗਾਇਨਾਕੋਲੋਜਿਸਟ ਆਈ ਔਰਤਨ ਜੇ ਬਿਮਾਰੀਆਂ ਜੀ ਮਾਹਿਰ ਡਾਕਟਰ ਰਾਹਿਲਾ ਭੱਟੀ,
0: ਆਈ ਗਾਇਨਾਕੋਲੋਜਿਸਟ ਐ ਔਰਤਨ ਜੀ ਬਿਮਾਰੀਆਂ ਜੀ ਮਾਹਿਰ ਡਾਕਟਰ ਡਾਕਟਰ ਨਾਹਿਦ ਆਫਤਾਬ,
1: ਆਈ ਡਾਕਟਰ ਹਮੀਦੁੱਲਾ ਪਠਾ ਨਿਊਰੋ ਸਰਜਨ ਅਰਬਾ ਮੈਂਜਨ 2 ਵਗੇ ਖਾਂ ਸ਼ਾਮ 4 ਵਗੇ ਤਾਈ ਡਾਕਟਰ ਜ਼ਹੂਰ ਅਹਿਮਦ ਮੇਮਣ ਦਿਮਾਗੀ ਬਿਮਾਰੀਆਂ ਜੋ ਮਾਹਿਰ ਮੰਜਨ 12 ਵਗੇ ਖਾਂ 1 ਵਗੇ ਤਾਈ ਮਰੀਜ਼ਾਂ ਜੋ ਇਲਾਜ ਕੰਦਾ,
0: ਆਈ ਡਾਕਟਰ ਸਜਾਦ ਅਹਿਮਦ ਨਿਊਰੋ ਫਿਜ਼ੀਸ਼ੀਅਨ ਰਾਚਰ ਜੇ ਦੀ ਮੰਜਨ 2 ਵਗੇ ਖਾਂ 3 ਵਗੇ ਤਾਈ ਮਰੀਜ਼ਾਂ ਜੋ ਮੁਆਇਨੋ ਕੰਦਾ, ਡਾਕਟਰ ਕੰਬਰ ਲਿਗਾਰੀ ਜਨਰਲ ਸਰਜਨ ਐਸੋਸੀਏਟ ਪ੍ਰੋਫੈਸਰ ਲਿਆਕਤ ਯੂਨੀਵਰਸਿਟੀ ਹਸਪੀਟਲ ਹੈਦਰਾਬਾਦ।
1: ਐਡਰੈਸ ਐਵਾਨ ਮੈਡੀਕਲ ਸੈਂਟਰ, ਨਜ਼ਦ ਨੋਤਕਾਰੀ ਚੌਕ, ਬਦੀਨ ਰੋਡ, ਮਾਤਲੀ।